0: ਮੈਂ ਦੇਖਿਆ ਵੀ ਜਿਸ ਤਰ੍ਹਾਂ ਤੇ ਤੁਸੀਂ ਗਾਉਂਦੇ ਹੋ ਉਹ ਕੋਈ ਹੋਰ ਮੁੰਡੇ ਵੀ ਤੁਹਾਡੀ ਰੀਸ ਕਰਨ ਲੱਗੇ ਨੇ, ਲੇਕਿਨ ਸਭ ਤੋਂ ਵਧੀਆ ਗੱਲ ਮੈਨੂੰ ਤੁਹਾਡੀ ਇਹ ਲੱਗਦੀ ਆ ਕਿ ਤੁਸੀਂ ਆਪਦੇ ਕ੍ਰਿਟਿਕ ਆਪ ਵੀ ਹੋ, ਆਪਦੀ ਨੁਕਤਾਚੀਨੀ ਆਪ ਵੀ ਕਰ ਲੈਂਦੇ ਹੋ ਕਿ ਐਵੇਂ ਸਾਲਾ ਗਾਈ ਜਾਂਦਾ, ਇੱਕੋ ਤਰਕ ਤੇ ਗਾਈ ਜਾਂਦਾ, ਤੁਸੀਂ ਆਪਣੇ ਗੀਤ ਦੇ ਵਿੱਚ ਆਪਣੇ ਬਾਰੇ ਵੀ ਜਿਹੜਾ ਐਨਾਲਿਸਿਸ ਕਰਦੇ ਹੋ ਉਹ ਬੜਾ ਓਨੈਸਟ ਤੇ ਬੜਾ ਸਿੱਧਾ ਸਾਦਾ ਬਹੁਤ ਹੀ ਇਮਾਨਦਾਰੀ ਵਾਲਾ, ਇਸ ਗੱਲ ਕਰਕੇ ਚੰਗੀ ਲੱਗੀ ਮੈਨੂੰ,
1: I present Sunday Jazz from 5 through to 7 p.m. on Sundays on Triple Y.